ਯਾਦਾ ਖਾਨ ਨੇ ਖਬਰਦਾਰ ਅਜੂ ਕਿਉਂ ਆਇਓ ਇਨੀ ਖੂਹ ਨੂੰ ਅਲਾ ਖੂਹ ਨੂੰ ਖਾਨ ਨੇ ਖਬਰਦਾਰ ਕਿਉਂ ਆਇਓ ਈ ਖੂਹ ਨੂੰ ਖਾਨ ਨੇ ਖਬਰ ਕੇ ਰਹੀ ਕਿਹਨਾਂ ਤੋਂ ਵਨੀ ਮੁਲਕ ਕਿਹੜੇ ਜੋ

ਵਾਲੇ ਛੱਡ ਦੋ ਕੱਟੇ ਫਕੀਰ ਜਦੋਂ ਪੈਰੀ ਤੂੰ ਸੋਚ ਪੈਦਾ ਕਿੱਥਾਂ ਥਿਓ ਆਹੀ ਕੀਮਤ ਸੰਦੋ ਕਤਰੋ ਤਾਂ